0: ਚਾਰ ਜੀ ਮਸਤਾਨੀ ਸੀ ਉਹਦੀ ਅੱਜ ਦੀ ਚਾਰ ਨਿਰਾਲੀ
1: ਹਾਂਜੀ ਕੀ ਬੋਲ ਰਹੇ ਮਸਤਾਨੀ ਸੀ